ਬੜੀ ਕਮਾਲ ਕੀ ਸੈਲੀਬ੍ਰਿਟੀ ਹੈ ਯਾਰ, ਬਰਥਡੇ ਹੋ ਨਾ ਹੋ ਕੋਈ ਫਰਕ ਨਹੀਂ ਪੈਂਦਾ ਭਾਜੀ, ਤੁਸੀਂ ਮੈਨੂੰ ਮੈਸੇਜ ਕਰਕੇ ਬਤਾਓ ਅਭੀ ਜੋ ਗਾਣਾ ਸੁਣ ਰਹੇ ਹੋ ਕੌਣ ਸੀ ਕੁੜੀ ਕੇ ਉੱਪਰ ਪਿਕਚਰਾਈਜੇਸ਼ਨ ਹੈ, ਜਲਦੀ ਸੇ ਵਟਸਐਪ ਕਰੋ, ਮੈਂ ਅਭੀ ਲੌਟ ਕੇ ਆਤਾ ਹੂੰ, ਫਿਰ ਆਪਕੋ ਇੱਕ ਬੜੀਆ ਅਪਡੇਟ ਦੇਣੇ ਵਾਲਾ ਹੂੰ। ਠੀਕ ਹੈ, ਅੱਜ ਸੋਨਾ ਮਹਾਪਾਤਰਾ ਕਾ ਬਰਥਡੇ, ਦਿਸ ਇਜ਼ ਵੈਰੀ ਕਲੀਅਰ, 17 ਜੂਨ ਕੀ ਸੁਬਹਾ, ਅਗਰ ਆਜ ਆਪਕਾ ਬਰਥਡੇ, ਆਪ ਮੈਂ ਸੇ ਕਿਸੇ ਕਾ ਵੀ ਬਰਥਡੇ, ਤੋ ਆਪ ਆਪਣਾ ਬਰਥਡੇ ਸੋਨਾ ਮਹਾਪਾਤਰਾ ਕੇ ਸਾਥ ਸੈਲੀਬ੍ਰੇਟ ਕਰਤੇ ਹੋ ਯਾਰ। ਸ਼ੀ ਇਜ਼ ਅਮੇਜ਼ਿੰਗ, ਯੂ ਨੋ ਸਿੰਗਰ, ਬਹੁਤ ਅੱਛਾ ਗਾਤੀ ਹੈ ਯਾਰ।

0: Apple Watch tracks your health.
1: ਤੂੰ ਦੱਸ ਦੇ ਨਾ ਸੀ 15 ਦਿਨ ਦਾ ਆਉਂਦਾ ਆਪੋ।